0: ਕਰਨ ਦਾ ਵਿਸ਼ਾ ਸੀ।
1: Governor, ready.
2: Pennsylvania 30153812. 30153812. I'm
1: set. Coffee table.